0: ਵਾਲੀ ਗਿਣਤੀ ਸਾਰੂ ਪਰਿਵੇਖਸ਼ਕਾਂ ਅਰ ਗਣਨਾ ਸਹਾਇਕਾਂ ਨਾਲ ਸਿਖਾਵਣ ਦੀ ਜਾ ਰਹੀ ਹੈ। ਰੂਸ ਮਾਏ ਚੱਲ ਰਿਹਾ ਅੰਤਰਰਾਸ਼ਟਰੀ ਯੁਵਾ ਮਹੋਤਸਵ ਮਾਏ ਬਿਆਵਰ ਰੀ ਐਸ਼ਵਰਿਆ ਯਾਦਵ ਭਾਰਤ ਰੀ ਓਰ ਸ਼ਾਮਿਲ ਹੋ ਰਹੀ ਹੈ। ਯੇਕਾ ਤੇਰਿਨਬਰਗ ਮਾਏ ਫੇਰਿਓ ਅੰਤਰਰਾਸ਼ਟਰੀ ਯੁਵਾ ਮਹੋਤਸਵ 17 ਸਤੰਬਰ ਤਾਈਂ ਚੱਲੇਲਾ। ਇਹ ਦੌਰਾਨ ਐਸ਼ਵਰਿਆ ਵਾਦ ਵਿਵਾਦ ਸਮੇਤ ਨਿਆਰਾ ਨਿਆਰਾ ਮੁੱਦਾ ਮਾਥਾ ਚਰਚਾ ਸਾਗੈ ਸ਼ੈਕਸ਼ਣਿਕ ਅਰ ਸਾਂਸਕ੍ਰਿਤਿਕ ਕਾਰਿਕ੍ਰਮਾਂ ਮਾਏ ਭਾਰਤ ਰੀ ਨੁਮਾਇੰਦਗੀ ਕਰੇਲਾ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਹਾਣਾ ਐਕਸ ਹੈਂਡਲ @AIR ਨਿਊਜ਼ _ ਜੈਪੁਰ ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰ ਆਈ ਸੁਣ ਸਕੋ ਹੋ। ਰਾਜ੍ਯ ਮਾਏ ਬਿਰਖਾਰੋ ਨੂਵੋ ਦੌਰ ਸਰੂ ਫੇਕਿਓ ਹੈ। ਮੌਸਮ ਵਿਭਾਗ ਆਜ ਕਈ ਜ਼ਿਲ੍ਹਾ ਮਾਏ ਬਰਸਾਤ ਰੋ ਯੈਲੋ ਅਲਰਟ ਜਾਰੀ ਕੀਨੋ ਹੈ। ਕਾਲੀ ਅਜਮੇਰ ਅਲਵਰ ਬਾਂਸਵਾੜਾ ਡੂੰਗਰਪੁਰ ਬਾੜਮੇਰ ਮਾਲੋਤਰਾ ਭਰਤਪੁਰ ਅਰ ਭੀਲਵਾੜਾ ਸਮੇਤ 29 ਜ਼ਿਲ੍ਹਾ ਮਾਏ ਗਰਜ ਸਾਗੇ ਬਾਰਿਸ਼ ਦਾ ਆਸਾਰ ਹੈ। ਇਹ ਵਿੱਚ ਜੋਧਪੁਰ ਉਦੈਪੁਰ ਭਰਤਪੁਰ ਕੋਟਾ ਅਜਮੇਰ ਪਾਲੀ ਬਾਰਾਂ ਬੀਕਾਨੇਰ ਸਵਾਈ ਮਾਧੋਪੁਰ ਅਰ ਚਿਤੌੜਗੜ੍ਹ ਸਮੇਤ ਕਈ ਜ਼ਿਲ੍ਹਾ ਮਾਏ ਜ਼ੋਰਦਾਰ ਬਾਇਰੋ ਬਾਜਣ ਸਾਗੇ ਮੇਂਹ ਬਰਸਿਓ। ਕੋਟਪੁਤਲੀ ਬਹਿਰੋੜ ਜ਼ਿਲ੍ਹਾ ਰਾ ਵਿਰਾਟ ਨਗਰ ਅਰ ਪਾਵਟਾ ਮਾਏ ਆਜ ਕੁਛ ਦੇਰ ਤਾਈਂ ਝਮਾਝਮ ਮੈਂ ਵਿਓ, ਜਦਕਿ ਸਲੂੰਬਰ ਮਾਏ ਸੀਲੋ ਬਾਇਰੋ ਬਾਜਣ ਸਾਗੇ ਥੋੜ੍ਹੀ ਦੇਰ ਤਾਈਂ ਫੁਹਾਰਾਂ ਪੜੀ। ਬਰਸਾਤ ਫੇਵਣ ਉਮਸ ਨੂੰ ਸਾਤਾ ਮਿਲੀ ਹੈ। ਬਿਰਖਾਰੋ ਦੌਰ 16 ਸਤੰਬਰ ਤਾਈਂ ਚਾਲਬਾਰਾ ਆਸਾਰ ਹੈ। ਜੈਪੁਰ ਭਰਤਪੁਰ ਕੋਟਾ ਅਰ ਉਦੈਪੁਰ ਸੰਭਾਗ ਮਾਏ ਹਲਕਿਓਂ ਮਝਲਾ ਦਰਜਾ ਰੀ ਬਿਰਖਾ ਵਹਿ ਸਕੇ ਹੈ। ਉਦੈਪੁਰ ਸੰਭਾਗ ਅਰ ਆਰਸਾਰ ਰਾ ਹਲਕਾ ਮਾਏ ਕੱਠੇ ਕੱਠੇ ਜ਼ੋਰਦਾਰ ਬਰਸਾਤ ਰੀ ਸੰਭਾਵਨਾ ਹੈ। ਬਿਰਖਾ ਨੇ ਧਿਆਨ ਰੱਖਦਾ ਥਕਾਂ ਕਿਸਾਨਾਂ ਨੇ ਸਾਖਾਂ ਨੇ ਬੀਜਵਾਂ ਬਚਾਵਣ ਸਾਰੂ ਜ਼ਰੂਰੀ ਜਤਨ ਕਰਨ ਰੀ ਰਾਜ ਦੀ ਰੀਚੀ ਹੈ। ਜਲ ਸੰਸਾਧਨ ਵਿਭਾਗ ਦੇ ਮੁਜਬ ਪ੍ਰਦੇਸ਼ ਮਾਏ ਹਾਲ ਤਾਈਂ ਡੀਗ ਅਰ ਧੌਲਪੁਰ ਜ਼ਿਲ੍ਹਾ ਮਾਏ ਸਾਮਾਨਯ ਬੱਤੋ ਮੈਂ ਬਰਸਿਓ ਹੈ। ਸਵਾਈ ਮਾਧੋਪੁਰ ਅਜਮੇਰ ਅਲਵਰ ਅਰ ਬੀਕਾਨੇਰ ਸਮੇਤ 23 ਜ਼ਿਲ੍ਹਾ ਮਾਏ ਸਾਮਾਨਯ, ਜਦਕਿ ਜੈਪੁਰ ਅਰ ਉਦੈਪੁਰ ਸਮੇਤ 15 ਜ਼ਿਲ੍ਹਾ ਮਾਏ ਸਾਮਾਨਯ ਕਮ ਪਾਣੀ ਬਰਸਿਓ ਹੈ। ਹਾਲ ਤਾਈਂ ਸਭੋ ਕਮ ਬਰਸਾਤ ਪਾਲੀ ਜ਼ਿਲ੍ਹਾ ਮਾਏ ਵੀ ਹੈ। ਪ੍ਰਦੇਸ਼ ਮਾਏ ਕਿਡਨੀ ਦੀ ਬਿਮਾਰੀਆਂ ਰਾ ਮਰੀਜ਼ਾਂ ਨੇ ਇਲਾਜ ਰਾ ਆਸਾਨ ਅਰ ਮੁਫਤ ਸੁਵਿਧਾ ਮੁਹੱਈਆ ਕਰਾਵਣ ਸਾਰੂ ਲਗਾਤਾਰ ਕੋਸ਼ਿਸ਼ਾਂ ਕਰੀ ਜਾ ਰਹੀ ਹੈ। ਮਰੀਜ਼ਾਂ ਨੇ ਟੇਮਸਰ ਨਜ਼ਦੀਕੀ ਹਸਪਤਾਲ ਮਾਏ ਡਾਇਲਿਸਿਸ ਸੁਵਿਧਾ ਮੁਹੱਈਆ ਕਰਾਵਣ ਸਾਰੂ ਸਰਕਾਰੀ ਸੰਸਥਾਨਾਂ ਸਾਗੇ ਜਨਤਾਰੀ ਭਾਗੀਦਾਰੀਓਂ ਇਹਨੂੰ ਜੁੜੀ ਸੇਵਾਵਾਂ ਨੇ ਮਜ਼ਬੂਤ ਬਣਾਈ ਜਾ ਰਹੀ ਹੈ। ਔਰ ਬਿਊਰੋ ਸਮਾਚਾਰ ਡੈਸਕੋਂ।
1: प्रदेश माए हाल ताई 16,000 बत्ता मरीजा ने मुफ्त डायलिसिस करावन रो सुविधा मुहैया कराई जो है, यानी 1,17,000 बत्ता डायलिसिस सेशन दिया जा चुकिया है। इलाज रा ई सुविधा माथे कुल खर्च 21 करोड़ रुपया पत्तो है। प्रधानमंत्री नेशनल डायलिसिस कार्यक्रम रा तहत प्रदेश रा 35 जिला अस्पताल माए 149 डायलिसिस मशीना काम कर रही है। डायलिसिस री जरूरत वाला मरीजा ने दूर जावन बचावन सारू ਜ਼ਿਲ੍ਹਾ ਹਸਪਤਾਲਾਂ ਸਾਗੇ ਦੂਜਾ ਚਿਕਿਤਸਾ ਸੰਸਥਾਨਾਂ ਮਾਈ ਉਹ ਸੁਵਿਧਾ ਮੁਹੱਈਆ ਕਰਾਇਆ ਜਾ ਰਿਹਾ ਹੈ। ਇਹ ਮਹੀਨਾ 78 ਔਰ ਚਿਕਿਤਸਾ ਸੰਸਥਾਨਾਂ ਮਾਏ ਡਾਇਲਿਸਿਸ ਸੇਵਾ ਸਰੂ ਵੇਵਣ ਰੀ ਉਮੀਦ ਹੈ। ਸਮਾਚਾਰ ਕਕਸ਼ੋਂ ਸਾਲਿਹਾ ਗਾਜ਼ੀ।
0: ਪ੍ਰਦੇਸ਼ ਮਾਏ ਗਣੇਸ਼ ਚੌਥ ਹਰ ਗਣੇਸ਼ ਮਹੋਤਸਵ ਰੋ ਉਮਾਵ ਨਿਜਰ ਆਵਣ ਲੱਗਿਓ ਹੈ। ਇਨ ਧਿਆਨ ਰੱਖਦਾ ਥਕਾਂ ਗਣੇਸ਼ ਜੀ ਰਾ ਮਿੰਦਰਾਂ ਮਾਏ ਸੋਹਣੀ ਸਜਾਵਟ ਰੋਸ਼ਨੀ ਕਰੀ ਜਾ ਰਹੀ ਹੈ। ਨਿਆਰੀ ਨਿਆਰੀ ਥੋੜਾ ਗਣੇਸ਼ ਜੀ ਰੇ ਪਰਿਆਵਰਣ ਅਨੁਕੂਲ ਮੂਰਤੀਆਂ ਸਜਾਈ ਜਾ ਰਹੀ ਹੈ। ਗਣਪਤੀ ਬਾਪਾ ਰਾ ਸਵਾਗਤ ਸਾਰੂ ਪੰਡਾਲ ਸਜਾਇਆ ਜਾ ਰਿਹਾ ਹੈ ਅਰ ਹਲਵਾਈ ਮੋਦਕ ਬਣਾਉਣ ਮਾਏ ਲੱਗੋੜਾ ਹੈ। ਗਣੇਸ਼ ਚੌਥ 14 ਸਤੰਬਰ ਨ ਮਨਾਈ ਜਾਵੇਲਾ। ਇਹ ਮੌਕੇ ਰਾਜਧਾਨੀ ਜੈਪੁਰ ਰਾ ਨਾਮੀ ਮੋਤੀ ਡੂੰਗਰੀ ਗਣੇਸ਼ ਮੰਦਰ ਮਾਏ ਮੋਦਕ ਰੀ ਸੋਹਣੀ ਝਾਂਕੀ ਸਜਾਈ ਜਾ ਰਹੀ ਹੈ। ਇਹ ਵਿੱਚ ਸਵਾਈ ਮਾਧੋਪੁਰ ਰੋ ਰਣਥੰਭੌਰ ਤ੍ਰਿਨੇਤਰ ਗਣੇਸ਼ ਮੇਲੋ ਆਜ ਝੰਡੋ ਫਹਿਰਾਵਣ ਰੀ ਰੀਤ ਸਾਗੇ ਸਰੂਫਿਓ। 3 ਦਿਨ ਰਾ ਇਹ ਮੇਲਾ ਮਾਏ ਮੋਟੀ ਤਾਦਾਦ ਮਾਏ ਜਾਤਰੂ ਪੂਗ ਰਿਹਾ ਹੈ। ਝੁੰਝਨੂ ਜ਼ਿਲ੍ਹਾ ਰਾ ਚਿੜਾਵਾ ਅਰ ਸਲੂੰਬਰ ਜ਼ਿਲ੍ਹਾ ਰਾ ਸਰਾੜਾ ਮਿੰਦਰ ਸਮੇਤ ਕਈ ਠੋਣਾ ਗਣੇਸ਼ ਮਹੋਤਸਵ ਰਾਖੀ ਚਿਆ ਹੈ। ਦੂਜੀ ਕਾਨੀ ਲੋਕ ਦੇਵਤਾ ਬਾਬਾ ਰਾਮਦੇਵ ਰੋ ਮੇਲੋ ਕਾਲ ਸਰੂ ਫੈਲਾ। ਜੈਸਲਮੇਰ ਜ਼ਿਲ੍ਹਾ ਮਾਏ ਬਾਬਾ ਰੀ ਸਮਾਧੀ ਰੀ ਠੌੜ ਰਾਮਦੇਵ ਰਾ ਮਾਏ ਮੰਗਲਾ ਆਰਤੀ ਸਾਗੇ ਮੇਲਾ ਰੀ ਸਰਵਾਤ ਫੈਲਾ। ਮੇਲਾ ਮਾਏ ਆਖਾ ਦੇਸ਼ ਨੂੰ ਆ ਰਿਹਾ ਯਾਤਰੂਆਂ ਰੀ ਮੋਟੀ ਤਾਦਾਦ ਨਾ ਧਿਆਨ ਰੱਖਦਾ ਥਕਾਂ ਪ੍ਰਸ਼ਾਸਨ ਅਰ ਪੁਲਿਸ ਜ਼ਰੂਰੀ ਤਿਆਰੀਆਂ ਕੀਨੀ ਹੈ। ਵਟਾ ਹਿਫਾਜ਼ਤ ਰਾ ਪੁਖਤਾ ਬੰਦੋਬਸਤ ਸਾਗੇ ਅਸਰਦਾਰ ਨਿਗਰਾਨੀ ਸਾਰੂ ਸੀਸੀਟੀਵੀ ਕੈਮਰਾ ਹੀ ਲਗਾਈ ਚਿਆ ਹੈ। ਬਾੜਮੇਰ ਜ਼ਿਲ੍ਹਾ ਮਾਏ ਸ਼ਿਵ ਹਲਕਾਰਾ